ਕਈ ਠੋੜਾਂ ਵੀ ਖਾਫੀ ਸਗੋਂ ਬੱਤੋਂ 5 ਸੈਂਟੀਮੀਟਰ ਪਾਣੀ ਸੀਕਰ ਜ਼ਿਲ੍ਹਾ ਰਾ ਦਾਂਤਾ ਰਾਮਗੜ੍ਹ ਮਾਏ ਬਰਸ਼ਿਓ ਸ਼੍ਰੀ ਗੰਗਾਨਗਰ ਚੂਰੂ ਅਰ ਸੀਕਰ ਮਾਏ ਓਲਾ ਪੜਿਆ ਜਿਹਨੂੰ ਤਾਪਮਾਨ ਮਾਏ 8 ਡਿਗਰੀ ਸੈਲਸੀਅਸ ਤਾਈਂ ਦੀ ਕਮੀ ਆਈ ਰਾਜਧਾਨੀ ਜੈਪੁਰ ਮਾਂ ਆਈ ਮੋੜੀ ਰਾਤ ਸਰੂਫਿਓ ਬਾਰਿਸ਼ ਰੋ ਦੌਰ ਰੁਕ ਰੁਕ ਕਰ ਆਜ ਸਮਾਰੋਹ ਤਾਈਂ ਚਾਲਤੋ ਰਹੋ ਭੀਲਵਾੜਾ ਮਾਂ ਆਈ ਆਜ ਸੁਬਹ ਹਲਕੀ ਬਰਸਾਤ ਫੀ ਰਾਜ ਮਾਏ ਅੰਧੜ ਅਰ ਬਰਸਾਤ ਰੋ ਸਿਲਸਿਲੋ ਆਵਤਾ 3-4 ਦਿਨ ਤਾਈਂ ਚਾਲਤੋ ਰਹਿਣ ਦੀ ਸੰਭਾਵਨਾ ਹੈ ਦੂਜੀ ਕਾਨੀ ਜੈਸਲਮੇਰ ਮਾਏ ਜ਼ੋਰਦਾਰ ਗਰਮੀ ਅਰ ਲੂ ਵਿੱਚ ਪਾਰੋ 44 ਡਿਗਰੀ ਸੈਲਸੀਅਸ ਨੇ ਪਾਰ ਕਰਕਿਓ ਵਠੇ ਆਂਧੀ ਚਾਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਕਿਸਾਨਾਂ ਨੇ ਸਾਖਾਂ ਦੀ ਕਟਾਈ ਅਰਵਾਨ ਭਿੜੀ ਕਰਨ ਦਾ ਕੰਮ ਮਾਏ ਸਾਵਚੇਤੀ ਰੱਖਣ ਸਾਰੂ ਕਹੋ ਹੈ 21 ਜੂਨ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਸਾਰੂ ਆਖੀ ਦੁਨੀਆ ਮਾਏ ਤਿਆਰੀਆਂ ਚੱਲ ਰਹੀ ਹੈ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਕਰੀਬ 190 ਦੇਸ਼ਾਂ ਮਾਏ ਭਾਂਤ ਭਾਂਤ ਦਾ ਕਾਰਜਕ੍ਰਮ ਰੱਖਿਆ ਜਾਵੇਲਾ ਇਸ ਸਾਲ ਯੋਗ ਦਿਵਸ ਰੋ ਮੁੱਦੋ ਯੋਗ ਫੋਰ ਹੈਲਦੀ ਏਜਿੰਗ ਰਾਖੀ ਚਿਓ ਹੈ ਇਨਰੋ ਮਕਸਦ ਵਧਤੀ ਉਮਰ ਮਾਏ ਲੋਕਾਂ ਨੇ ਸਵਸਥ ਅਰ ਸਕ੍ਰਿਯ ਜ਼ਿੰਦਗੀ ਜੀਵਨ ਦੀ ਸੀਖ ਦੇਵਣੋ ਹੈ ਇਸ ਸਿਲਸਿਲਾ ਮਾਏ ਪ੍ਰਦੇਸ਼ ਮਾਏ ਕਈ ਠੋਣਾ ਯੋਗ ਸ਼ਿਵਰ ਲਗਾਇਆ ਜਾ ਰਿਹਾ ਹੈ ਇਹ ਵਿੱਚ ਅਹਿਮਦਾਬਾਦ ਮਾਏ ਵੀ ਪਹਿਲੀ ਵਿਸ਼ਵ ਯੋਗਾਸਨ ਚੈਂਪੀਅਨਸ਼ਿਪ ਮਾਏ ਸੋਨਾਰਾ 2 ਤਮਗਾ ਜਿੱਤਣ ਵਾਲਾ